ਜੋ ਬਾਦੇ ਧਰੀ ਮੇਰੇ ਕੁਪਨ ਮਾਹੇ ਕੀ ਬਰੀ ਆਹਾ ਚਿੰਨ ਕੈ ਕੁਸ ਜੋ ਬਾਦੇ ਧਰੀ ਰੁਪਨ ਤੇ ਕੋਮਲ ਰੰਗ ਬੁੱਲ ਕੇ ਜੰਗਤ ਨਾ ਤੇ ਲਿਟਲ ਤੇ ਮਾਇਆ ਤੇ ਛਲ ਤੇ ਸਾਡੇ ਕਮਾਲ ਮੈਲੇ ਸਿਖੇ ਪਰ ਤੋ ਮੈਲੇ ਸਿਖੇ